0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 26 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 0439-799-767 ਤੇ, ਯਾਨੀ ਕਿ 0439-799-767 ਤੇ ਆਪਣੇ ਨਾਮ ਦੇ ਨਾਲ। 26 ਮਈ 2026 ਆ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਆ ਚੁੱਕਾ ਹੈ ਮੌਕਾ ਫਿਲਮੀ ਟਿਕਟਾਂ ਜਿੱਤਣ ਦਾ। ਅੱਜ ਦੇ ਸ਼ੋਅ ਦੇ ਵਿੱਚ ਇੱਕ ਸਵਾਲ ਪੁੱਛਾਂਗੇ ਅਤੇ ਦਿਆਂਗੇ ਮੌਕਾ ਮੂਵੀ ਟਿਕਟਾਂ ਜਿੱਤਣ ਦਾ। ਫਿਲਹਾਲ ਆਓ ਗੱਲ ਕਰਦੇ ਹਾਂ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਦੀ ਖ਼ਬਰਸਾਰ, ਫਿਰ ਕਾਕਰੋਚ ਜਨਤਾ ਪਾਰਟੀ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ। ਇਸ ਤੋਂ ਬਾਅਦ ਹਰ ਮੰਗਲਵਾਰ ਦੀ ਤਰ੍ਹਾਂ ਪਾਕਿਸਤਾਨ ਡਾਇਰੀ ਵਿੱਚ ਦੱਸਾਂਗੇ ਪਾਕਿਸਤਾਨ ਤੋਂ ਤਾਜ਼ਾ ਖ਼ਬਰਾਂ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਕਰਵਾਵਾਂਗੇ ਗੱਲਬਾਤ ਇੱਕ ਖਾਸ ਸ਼ਖਸ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਗੁਰਮੀਤ ਕੌਰ, ਜੋ 1984 ਵਿੱਚ ਆਸਟ੍ਰੇਲੀਆ ਆ ਕੇ ਵਸ ਗਏ ਸਨ। ਕੀ ਹੈ ਉਹਨਾਂ ਦਾ ਸੰਘਰਸ਼ ਅਤੇ ਹਿੰਮਤ ਦੇ ਕਿੱਸੇ, ਇਸ ਗੱਲਬਾਤ ਦੇ ਵਿੱਚ ਸੁਣਾਂਗੇ। ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439-799-767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖ਼ਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 26 ਮਈ 2026 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਆਸਟ੍ਰੇਲੀਆ ਦੇ ਪੂਰਬੀ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਘਰਾਂ ਅਤੇ ਛੋਟੇ ਕਾਰੋਬਾਰਾਂ ਦੇ ਲਈ ਬਿਜਲੀ ਬਿੱਲਾਂ ਦੇ ਵਿੱਚ 10% ਤੱਕ ਕਮੀ ਆਉਣ ਦੀ ਸੰਭਾਵਨਾ ਹੈ। ਇਹ ਰਾਹਤ ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਦੇ ਉਸ ਫੈਸਲੇ ਤੋਂ ਬਾਅਦ ਮਿਲੀ ਹੈ ਜਿਸ ਤਹਿਤ ਉਹਨਾਂ ਨੇ ਅੰਤਿਮ ਡਿਫਾਲਟ ਮਾਰਕੀਟ ਆਫਰ ਦੀਆਂ ਦਰਾਂ ਨੂੰ ਘਟਾ ਦਿੱਤਾ ਹੈ। ਇਹ ਉਹ ਸੀਮਾ ਹੈ ਜੋ ਨਿਰਧਾਰਤ ਕਰਦੀ ਹੈ ਕਿ ਬਿਜਲੀ ਕੰਪਨੀਆਂ ਯੋਜਨਾਵਾਂ ਦੇ ਤਹਿਤ ਗਾਹਕਾਂ ਤੋਂ ਵੱਧ ਕਿੰਨੀ ਰਕਮ ਵਸੂਲ ਸਕਦੀਆਂ ਨੇ। ਇਸ ਫੈਸਲੇ ਦੇ ਨਾਲ ਸਾਊਥ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਦੱਖਣ ਪੂਰਬੀ ਹਿੱਸਿਆਂ ਦੇ ਵਿੱਚ ਘਰੇਲੂ ਬਿਜਲੀ ਦੀਆਂ ਕੀਮਤਾਂ ਦੇ ਵਿੱਚ 10.7% ਤੱਕ ਗਿਰਾਵਟ ਆਵੇਗੀ। ਊਰਜਾ ਮੰਤਰੀ ਕ੍ਰਿਸ ਬੋਵਨ ਨੇ ਕਿਹਾ ਕਿ ਬਿਜਲੀ ਦੇ ਸਸਤੇ ਹੋਣ ਦਾ ਮੁੱਖ ਕਾਰਨ ਨਵਿਆਉਣਯੋਗ ਊਰਜਾ ਯਾਨੀ ਰੀਨਿਊਏਬਲ ਐਨਰਜੀ ਦੀ ਵੱਧਦੀ ਵਰਤੋਂ ਹੈ।
1: ਇਟਸ ਨੋ ਕੋਇਨਸੀਡੈਂਸ ਦੈਟ 50% ਰੀਨਿਊਏਬਲਸ ਐਂਡ 414,396 ਹੋਮ ਬੈਟਰੀਜ਼ ਇੰਸਟਾਲਡ ਅੰਡਰ ਦ ਚੀਪਰ ਹੋਮ ਬੈਟਰੀਜ਼ ਪਾਲਿਸੀ ਵਿਚ ਆਰ ਰਿਡਿਊਸਿੰਗ ਪ੍ਰਾਈਸਿਸ ਫਾਰ ਦੈਮ ਬਟ ਫਾਰ ਐਵਰੀਵਨ ਬਾਈ ਰਿਡਿਊਸਿੰਗ ਰਿਲਾਇੰਸ ਔਨ ਐਕਸਪੈਂਸਿਵ ਕੋਲ ਐਂਡ ਗੈਸ ਇਨ ਦੀ ਈਵਨਿੰਗ। One of the biggest impacts on energy prices is those nighttime peaks.
0: ਕੈਨਬਰਾ ਦੇ ਪਾਰਲੀਮੈਂਟ ਹਾਊਸ ਵਿੱਚ ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ ਦੀ 40ਵੀਂ ਵਰ੍ਹੇਗੰਢ ਦੇ ਮੌਕੇ ਹੋਏ ਸਮਾਗਮ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਆਸਟ੍ਰੇਲੀਆ ਯਾਤਰਾ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ। ਐਲਬਨੀਜ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਕਾਰਜਕਾਲ ਦੌਰਾਨ ਦੂਜੀ ਵਾਰ ਆਸਟ੍ਰੇਲੀਆ ਆ ਰਹੇ ਨੇ ਅਤੇ ਉਹ ਭਾਰਤੀ ਭਾਈਚਾਰੇ ਨਾਲ ਹੋਣ ਵਾਲੀ ਗੱਲਬਾਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਹਨਾਂ ਕਿਹਾ ਕਿ ਭਾਰਤੀ ਭਾਈਚਾਰੇ ਤੋਂ ਬਿਨਾਂ ਆਧੁਨਿਕ ਆਸਟ੍ਰੇਲੀਆ ਦੀ ਕਲਪਨਾ ਕਰਨਾ ਮੁਸ਼ਕਲ ਹੈ। ਸਮਾਗਮ ਦੌਰਾਨ ਐਲਬਨੀਜ਼ੀ ਨੇ ਆਸਟ੍ਰੇਲੀਆ ਭਾਰਤ ਦੇ ਆਪਸੀ ਰਿਸ਼ਤਿਆਂ, ਭਾਰਤੀ ਆਸਟ੍ਰੇਲੀਆਈ ਭਾਈਚਾਰੇ ਦੇ ਯੋਗਦਾਨ ਅਤੇ ਆਪਣੇ ਭਾਰਤ ਦੌਰਿਆਂ ਦੇ ਤਜਰਬਿਆਂ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਭਾਰਤੀ ਲੋਕਾਂ ਦੀ ਗਰਮਜੋਸ਼ੀ ਨੇ ਉਹਨਾਂ ਤੇ ਡੂੰਘਾ ਪ੍ਰਭਾਵ ਛੱਡਿਆ ਹੈ। ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਸਟੋਲਨ ਜਨਰੇਸ਼ਨਸ ਦੇ ਪੀੜਤਾਂ ਦੀ ਮਦਦ ਲਈ $2.6 million ਦੇ ਹੋਰ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ। ਐਲਾਨ ਇਤਿਹਾਸਕ ਬ੍ਰਿੰਗਿੰਗ ਦੈਮ ਹੋਮ ਰਿਪੋਰਟ ਦੇ ਲਗਭਗ 30 ਸਾਲ ਬੀਤ ਜਾਣ ਤੋਂ ਬਾਅਦ ਆਇਆ ਹੈ, ਜਿਸ ਦੀਆਂ 83 ਸਿਫਾਰਸ਼ਾਂ ਵਿੱਚੋਂ ਹੁਣ ਤੱਕ ਸਿਰਫ 5 ਸਿਫਾਰਸ਼ਾਂ ਨੂੰ ਹੀ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕਿਆ ਹੈ। ਭਾਵੇਂ ਸਰਕਾਰ ਨੇ ਵਾਧੂ ਫੰਡਿੰਗ ਦਾ ਐਲਾਨ ਕੀਤਾ ਹੈ, ਪਰ ਸਮਾਜਿਕ ਕਾਰਕੁਨਾਂ ਦਾ ਕਹਿਣਾ ਹੈ ਕਿ ਇਨਸਾਫ ਸਿਰਫ ਪੈਸਿਆਂ ਤੱਕ ਸੀਮਿਤ ਨਹੀਂ ਹੈ, ਇਸ ਤੋਂ ਕਿਤੇ ਵੱਧ ਕਰਨਾ ਜ਼ਰੂਰੀ ਹੈ। ਗੁਨਾਈ, ਗੁਨਿਤ ਮਾਜਰਾ ਅਤੇ ਡਜੈਬ ਵਰੁੰਗ ਭਾਈਚਾਰਿਆਂ ਨਾਲ ਸੰਬੰਧਿਤ ਸੈਨੇਟਰ ਲਿਡੀਆ ਥੌਰਪ ਨੇ ਕਿਹਾ ਕਿ ਸਰਕਾਰ ਨੂੰ ਬ੍ਰਿੰਗਿੰਗ ਦੈਮ ਹੋਮ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਅਮਰੀਕੀ ਫੌਜਾਂ ਨੇ ਦੱਖਣੀ ਇਰਾਨ ਦੇ ਵਿੱਚ ਮਿਜ਼ਾਈਲ ਟਿਕਾਣਿਆਂ ਅਤੇ ਸਮੁੰਦਰੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ ਤੇ ਹਮਲੇ ਕੀਤੇ ਨੇ, ਜਿਸ ਦੇ ਨਾਲ ਪਹਿਲਾਂ ਤੋਂ ਹੀ ਕਮਜ਼ੋਰ ਚੱਲ ਰਹੀ ਜੰਗ ਬੰਦੀ ਖਤਰੇ ਵਿੱਚ ਪੈ ਗਈ ਹੈ। ਇਹ ਹਮਲੇ ਅਜੇ ਸਮੇਂ ਵਿੱਚ ਹੋਏ ਨੇ ਜਦੋਂ ਇਰਾਨ ਦੇ ਚੋਟੀ ਦੇ ਵਾਰਤਾਕਾਰ ਸ਼ਾਂਤੀ ਗੱਲਬਾਤ ਦੇ ਲਈ ਕਤਰ ਦੀ ਰਾਜਧਾਨੀ ਦੋਹਾ ਪਹੁੰਚ ਚੁੱਕੇ ਨੇ। ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਲੈਬਨਾਨ ਦੇ ਵਿੱਚ ਇਰਾਨ ਸਮਰਥਿਤ ਹਿਜ਼ਬੁੱਲਾ ਨੂੰ ਕੁਚਲਣ ਦੇ ਕੀਤੇ ਗਏ ਵਾਅਦੇ ਨੇ ਸ਼ਾਂਤੀ ਸਮਝੌਤੇ ਦੀਆਂ ਉਮੀਦਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਇਸ ਦੇ ਜਵਾਬ ਦੇ ਵਿੱਚ ਇਰਾਨ ਨੇ ਸ਼ਰਤ ਰੱਖੀ ਹੈ ਕਿ ਕਿਸੇ ਵੀ ਸ਼ਾਂਤੀ ਸਮਝੌਤੇ ਨੂੰ ਲੇਬਨਾਨ ਵਿੱਚ ਚੱਲ ਰਹੀ ਜੰਗ ਤੇ ਵੀ ਬਰਾਬਰ ਲਾਗੂ ਕਰਨਾ ਚਾਹੀਦਾ ਹੈ। ਨਾਲ ਹੀ ਅਮਨ ਸਮਝੌਤੇ ਦੇ ਰਾਹ ਦੇ ਵਿੱਚ ਇੱਕ ਹੋਰ ਰੁਕਾਵਟ ਵਜੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ, ਕਤਰ, ਪਾਕਿਸਤਾਨ, ਮਿਸਰ, ਤੁਰਕੀ ਅਤੇ ਜਾਰਡਨ ਨੂੰ ਇਜ਼ਰਾਈਲ ਨਾਲ ਆਪਣੇ ਸਬੰਧ ਆਮ ਕਰਨ ਦੀ ਮੰਗ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਹਨਾਂ ਮੁਸਲਿਮ ਬਹੁਗਿਣਤੀ ਵਾਲੇ ਮੱਧ ਪੂਰਬੀ ਦੇਸ਼ਾਂ ਨੂੰ ਕਿਸੇ ਵੀ ਅੰਤਿਮ ਸਮਝੌਤੇ ਦੀ ਸ਼ਰਤ ਵਜੋਂ ਅਬਰਾਹਮ ਸਮਝੌਤੇ ਯਾਨੀ ਕਿ ਅਬਰਾਹਮ ਅਕਾਰਡ ਤੇ ਦਸਤਕ ਕਰਨੇ ਪੈਣਗੇ। ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਪੰਜਾਬ ਦੇ ਵੱਖ-ਵੱਖ ਸ਼ਹਿਰੀ ਇਲਾਕਿਆਂ ਦੇ ਵਿੱਚ ਅੱਜ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵਜੇ ਵੋਟਿੰਗ ਪ੍ਰਕਿਰਿਆ ਪੂਰੇ ਜੋਸ਼ ਦੇ ਨਾਲ ਸ਼ੁਰੂ ਹੋ ਗਈ ਹੈ, ਜੋ ਸ਼ਾਮ 5 ਵਜੇ ਤੱਕ ਨਿਰੰਤਰ ਜਾਰੀ ਰਹੇਗੀ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਚੋਣਾਂ ਨੂੰ ਸੂਬੇ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਸੂਬੇ ਦੇ ਵਿੱਚ 35,45,567 ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਕੇ ਕੁੱਲ 7,555 ਉਮੀਦਵਾਰਾਂ ਦੀ ਕਿਸਮਤ ਵੋਟ ਪੇਟੀਆਂ ਵਿੱਚ ਬੰਦ ਕਰਨਗੇ। ਸੂਬੇ ਭਰ ਦੇ ਵਿੱਚ 1,014 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ, ਜਿੱਥੇ 35,000 ਚੋਣ ਅਮਲਾ ਤਾਇਨਾਤ ਹੈ, ਜਦਕਿ ਚੋਣਾਂ ਨੂੰ ਅਮਨ ਅਮਾਨ ਦੇ ਨਾਲ ਨਿਪਰੇ ਚਾੜਨ ਲਈ 32,000 ਪੁਲਿਸ ਮੁਲਾਜ਼ਮਾਂ ਦਾ ਸਖ਼ਤ ਪਹਿਰਾ ਵੀ ਲਗਾਇਆ ਗਿਆ ਹੈ। ਇਸ ਚੋਣ ਦੰਗਲ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਲਈ ਮੁਕਾਬਲਾ ਹੋ ਰਿਹਾ ਹੈ, ਜਿੱਥੇ ਪ੍ਰਤੀ ਵਾਰਡ ਔਸਤ 4 ਉਮੀਦਵਾਰ ਮੈਦਾਨ ਦੇ ਵਿੱਚ ਨਿਤਰੇ ਨੇ। ਪਾਰਟੀ ਪੱਧਰ ਦੀ ਗੱਲ ਕਰੀਏ ਤਾਂ ਆਪ ਦੇ 1801, ਕਾਂਗਰਸ ਦੇ 1550, ਭਾਜਪਾ ਦੇ 1316, ਸ਼੍ਰੋਮਣੀ ਅਕਾਲੀ ਦਲ ਦੇ 1251, ਬਸਪਾ ਦੇ 96 ਅਤੇ 1528 ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਦਿਓ ਮੈਸੇਜ ਆਪਣੇ ਨਾਮ ਦੇ ਨਾਲ 0439-739-767 ਤੇ, ਅਤੇ ਦੱਸੋ ਫਿਰ ਆਉਂਦੇ ਵੀਕਐਂਡ ਰਿਲੀਜ਼ ਹੋ ਰਹੀ ਹੈ ਪੰਜਾਬੀ ਫਿਲਮ ਚੜ੍ਹਦੀ ਕਲਾ, ਉਸ ਦੇ ਵਿੱਚ ਲੀਡ ਭੂਮਿਕਾ ਨਿਭਾ ਰਹੇ ਕਿਹੜੇ ਕਿਹੜੇ ਅਦਾਕਾਰ ਹਨ, ਉਹਨਾਂ ਦਾ ਨਾਮ ਕੀ ਹੈ? ਜਵਾਬ ਦੇ ਨਾਲ ਨਾਲ ਆਪਣੀ ਈਮੇਲ ਆਈ ਡੀ ਵੀ ਲਿਖ ਕੇ ਭੇਜੋ ਤਾਂ ਜੋ ਅਸੀਂ ਤੁਹਾਨੂੰ ਮੂਵੀ ਪਾਸ ਦੇ ਸਕੀਏ, ਤੁਹਾਨੂੰ ਸੈਂਡ ਕਰ ਸਕੀਏ। ਹੋਰ ਜੇ ਤੁਸੀਂ ਵੇਖੀ ਹੋਵੇ ਕੋਈ ਨਵੀਂ ਫਿਲਮ ਜਾਂ ਵੈਬ ਸੀਰੀਜ਼, ਉਹ ਵੀ ਦੱਸ ਸਕਦੇ ਹੋ, ਸੁਜੈਸਟ ਕਰ ਸਕਦੇ ਹੋ। ਕ੍ਰਿਕਟ ਦੀ ਗੱਲ ਕਰੀਏ ਤਾਂ ਬਹੁਤ ਗੱਲਾਂ ਕੀਤੀਆਂ, ਬਹੁਤ ਦੁਆਵਾਂ ਕੀਤੀਆਂ, ਪਰ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਸਾਡੀ ਪੰਜਾਬ ਦੀ ਟੀਮ ਹੋ ਗਈ ਹੈ ਜੀ ਆਖਿਰਕਾਰ ਬਾਹਰ ਪਲੇ ਆਫ ਦੀ ਰੇਸ ਵਿੱਚੋਂ। ਅਤੇ ਅੱਜ ਕੁਆਲੀਫਾਇਰ ਹੈ 1 ਬੰਗਲੌਰ ਅਤੇ ਗੁਜਰਾਤ ਦੀਆਂ ਟੀਮਾਂ ਵਿਚਕਾਰ। ਕੀ ਲੱਗਦਾ ਫਿਰ ਕਿਹੜੀ ਟੀਮ ਅੱਜ ਸਿੱਧੀ IPL 2026 ਦੇ ਫਾਈਨਲ ਵਿੱਚ ਪਹੁੰਚ ਜਾਵੇਗੀ, ਇਹ ਵੀ ਤੁਸੀਂ ਦੱਸ ਸਕਦੇ ਹੋ। ਇੱਧਰ ਗਗਨ ਜੀ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਪਲੇ ਆਫ ਦੀ ਵਾਰੀ ਆ ਚੁੱਕੀ ਹੈ, ਕਿੰਗ ਵਰਸਿਸ ਪ੍ਰਿੰਸ, ਔਰ ਇਹਨਾਂ ਦੀ ਟੀਮ ਹੈ ਜੀ RCB। ਕਹਿ ਰਹੇ ਨੇ ਤੁਹਾਨੂੰ ਕੀ ਲੱਗਦਾ ਇਸ ਸਾਲ ਕੌਣ ਜਿੱਤੇਗੀ ਟਰਾਫੀ? ਇਹ ਆਪਣੇ ਅਸੀਂ ਪਿਆਰੇ ਪਿਆਰੇ ਸਰੋਤਿਆਂ ਨੂੰ ਪੁੱਛ ਦਿੰਦੇ ਹਾਂ ਜੀ। ਸੋ ਸਰੋਤਿਓ, ਜ਼ਰੂਰ ਜ਼ਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਟੀਮ ਟਰਾਫੀ ਜਿੱਤੇਗੀ। ਅਤੇ ਨਾਲ ਦੀ ਨਾਲ ਜੋ ਮੈਂ ਸਵਾਲ ਪੁੱਛਿਆ ਕਿ ਚੜ੍ਹਦੀ ਕਲਾ ਫਿਲਮ ਜੋ ਰਿਲੀਜ਼ ਹੋ ਰਹੀ ਹੈ ਉਸ ਦੇ ਵਿੱਚ ਲੀਡ ਅਦਾਕਾਰ ਕੌਣ ਕੌਣ ਨੇ, ਆਪਣੀ ਈਮੇਲ ID ਦੇ ਨਾਲ ਜਵਾਬ ਲਿਖ ਕੇ ਜ਼ਰੂਰ ਭੇਜਿਓ। ਘੱਟੋ ਘੱਟ 3 ਨਾਮ ਮੈਨੂੰ ਚਾਹੀਦੇ ਨੇ, ਠੀਕ ਹੈ ਜੀ। ਔਰ ਆਓ ਹੁਣ ਅਗਲੀ ਰਿਪੋਰਟ ਦੇ ਵੱਲ ਚੱਲਦੇ ਹਾਂ। ਭਾਰਤ ਦੇ ਵਿੱਚ IPL ਤੋਂ ਇਲਾਵਾ ਇੱਕ ਹੋਰ ਚੀਜ਼ ਕਾਫੀ ਚੱਲ ਰਹੀ ਹੈ, ਕਾਕਰੋਚ ਜਨਤਾ ਪਾਰਟੀ, ਇਹਦੇ ਕਾਫੀ ਚਰਚੇ ਨੇ। ਸੋ ਕੀ ਇਹ ਸਾਰਾ ਮਸਲਾ, ਆਓ ਸੁਣਦੇ ਹਾਂ ਇਸ ਰਿਪੋਰਟ ਦੇ ਰਾਹੀਂ।
2: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
3: ਭਾਰਤ ਵਿੱਚ ਅੱਜ ਕੱਲ ਕਾਕਰੋਚ ਨੂੰ ਇੱਕ ਕੀੜੇ ਵਾਂਗ ਨਹੀਂ ਸਗੋਂ ਸ਼ਕਤੀ ਦੇ ਪ੍ਰਤੀਕ ਵਾਂਗ ਵੇਖਿਆ ਜਾ ਰਿਹਾ, ਕਿਉਂਕਿ ਭਾਰਤੀ ਨੌਜਵਾਨ ਜਾਂ ਫਿਰ ਕਹਿ ਲਈਏ ਕਿ ਭਾਰਤ ਦੀ ਜੈਨ ਜ਼ੀ ਹੁਣ ਨੇਤਾਵਾਂ ਨੂੰ ਛੱਡ ਕੇ ਇੱਕ ਕਾਕਰੋਚ ਨੂੰ ਆਪਣਾ ਸਿਆਸੀ ਪ੍ਰਤੀਨਿਧੀ ਚੁਣ ਰਹੀ ਹੈ। ਪਰ ਇਹ ਬਦਲਾਅ ਆਇਆ ਕਿਵੇਂ? ਦਰਅਸਲ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਇੱਕ ਟਿੱਪਣੀ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਕੁਝ ਬੇਰੋਜ਼ਗਾਰ ਨੌਜਵਾਨਾਂ ਦੀ ਤੁਲਨਾ ਕਾਕਰੋਚ ਨਾਲ ਕਰ ਦਿੱਤੀ। ਇਸ ਬਿਆਨ ਦੇ ਜਵਾਬ ਵਿੱਚ ਨੌਜਵਾਨਾਂ ਨੇ ਰਾਜਨੀਤੀ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕਰਨ ਲਈ ਪੈਰਿਟੀ ਪੋਲੀਟੀਕਲ ਪਾਰਟੀ ਭਾਵ ਕਿ ਇੱਕ ਵਿਅੰਗ ਵਜੋਂ ਸੋਸ਼ਲ ਮੀਡੀਆ ਉੱਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਇਹ ਮੁਹਿੰਮ ਇਸ ਕਦਰ ਵੱਧ ਗਈ ਕਿ ਹੁਣ ਇਸ ਪਾਰਟੀ ਦਾ ਮੈਨੀਫੈਸਟੋ ਹੈ, ਵੈਬਸਾਈਟ ਹੈ, ਸੋਸ਼ਲ ਮੀਡੀਆ ਅਕਾਊਂਟ ਹਨ, ਅਤੇ ਬਾਕੀ ਪਾਰਟੀਆਂ ਵਾਂਗ ਸਮਰਥਕ ਅਤੇ ਆਲੋਚਕ ਵੀ ਨੇ। ਅਤੇ ਇਸ ਪਾਰਟੀ ਦਾ ਨਾਮ ਰੱਖਿਆ ਗਿਆ ਕਾਕਰੋਚ ਜਨਤਾ ਪਾਰਟੀ, ਜੋ ਕਿ ਭਾਰਤ ਦੀ ਸਰਕਾਰ ਬਣਾਉਣ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਯਾਨੀ ਕਿ BJP ਦੇ ਨਾਲ ਮਿਲਦਾ ਜੁਲਦਾ ਨਾਮ ਹੈ। ਹੁਣ ਇਸ ਪਾਰਟੀ ਜ਼ਰੀਏ ਨੌਜਵਾਨ ਬੇਰੋਜ਼ਗਾਰੀ, ਮਹਿੰਗਾਈ, ਪ੍ਰੀਖਿਆ ਘੁਟਾਲਿਆਂ ਵਰਗੇ ਮੁੱਦਿਆਂ ਨੂੰ ਉਜਾਗਰ ਕਰ ਰਹੇ ਨੇ। ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਅਤੇ ਕਾਕਰੋਚ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਨੇ ਮੁੱਖ ਏਜੰਡਾ ਸਾਂਝੇ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ,
4: अब इस पार्टी का कॉन्स्टिट्यूशन पढ़ो, इसके रूल्स पढ़ो, इतनी सीरियस बातें हैं जो हमारी पॉलिटिकल पार्टी इसको कब की लागू कर देनी चाहिए थी।
5: ये देखो 5-point एजेंडा, कोई भी चीफ जस्टिस किसी को भी राज्यसभा सीट नहीं मिलेगी पोस्ट रिटायरमेंट में। सेकंड, प्रोटेक्ट एवरी लेजिट वोट, अगर एक भी लेजिट वोट डिलीट होती है तो चीफ इलेक्शन कमिश्नर को UAPA के अंडर अरेस्ट किया जाना चाहिए। 50% रिजर्वेशन फॉर वुमेन, सबसे इम्पोर्टेंट इंडिपेंडेंट मीडिया, नॉट गोदी मीडिया। कोई भी अगर मीडिया हाउस है जिसको अंबानी या अडानी ने ओन कर रखा है, उनके लाइसेंस कैंसिल करने की बात है। 20-year बैन ऑन पॉलिटिकल डिफेक्शन, अगर कोई भी MLA MP जो पार्टी चेंज करता है वो 20 साल तक उस पर प्रोहिबिशन लगेगा इलेक्शन कॉन्टेस्ट करने का।
3: ਇਹ ਪਾਰਟੀ ਨੌਜਵਾਨਾਂ ਨੂੰ ਦੇਸ਼ ਦੀਆਂ ਮੁਸੀਬਤਾਂ ਨੂੰ ਹੱਲ ਕਰਨ ਦਾ ਜ਼ਿੰਮਾ ਆਪਣੇ ਹੱਥਾਂ ਵਿੱਚ ਲੈਣ ਲਈ ਕਹਿ ਰਹੀ ਹੈ, ਜਿਸ ਦੇ ਚੱਲਦੇ ਪਾਰਟੀ ਦੇ ਕੁਝ ਮੈਂਬਰਾਂ ਨੇ ਦੇਸ਼ ਦੀ ਸਫਾਈ ਦੀ ਮੁਹਿੰਮ ਨੂੰ ਵੀ ਆਪਣੇ ਹੱਥ ਲਿਆ, ਅਤੇ ਇਹ ਮੈਂਬਰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸੜਕਾਂ ਅਤੇ ਜਲ ਸਰੋਤਾਂ ਅਤੇ ਰੇਲਵੇ ਸਟੇਸ਼ਨ ਵਰਗੇ ਪਬਲਿਕ ਖੇਤਰਾਂ ਵਿੱਚ ਜਾ ਪੁੱਜੇ ਅਤੇ ਆਪਣੇ ਹੱਥੀਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਇਸ ਪਾਰਟੀ ਦੇ ਸਦੱਸ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਵਿੱਚ ਹੋਏ ਘੁਟਾਲਿਆਂ ਤੋਂ ਬਾਅਦ ਭਾਰਤੀ ਸਿੱਖਿਆ ਮੰਤਰੀ ਤੋਂ ਅਸਤੀਫੇ ਦੀ ਵੀ ਮੰਗ ਕਰ ਰਹੇ ਨੇ। ਇਹਨਾਂ ਨੇ ਇਸ ਬਾਬਤ ਇੱਕ ਪਟੀਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਲੱਖਾਂ ਲੋਕਾਂ ਦੇ ਸਮਰਥਨ ਅਤੇ ਕਈ ਹਜ਼ਾਰਾਂ ਟਵੀਟਸ ਤੋਂ ਬਾਅਦ ਪਾਰਟੀ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਵੈਬਸਾਈਟ ਉੱਤੇ ਪਾਬੰਦੀ ਲਗਾ ਦਿੱਤੀ ਗਈ, ਭਾਵ ਕਿ ਉਸਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ ਹੁਣ ਉਹਨਾਂ ਦਾ ਇੰਸਟਾਗ੍ਰਾਮ ਦੁਬਾਰਾ ਬਹਾਲ ਕਰ ਦਿੱਤਾ ਗਿਆ। ਇਸ ਦੌਰਾਨ ਵਿਆਪਕ ਆਲੋਚਨਾ ਤੋਂ ਬਾਅਦ ਚੀਫ ਜਸਟਿਸ ਨੇ ਵੀ अपनी टिप्पणियां नूं गलत तरीके नाल प्रसारित कीते जाण दी गल कहंदे होए उन्हां ने स्पष्ट कीता कि ओह जाली डिग्रियां वाले लोकां दा हवाला दे रहे सन पर उन्हां दे बयान दे जवाब विच कॉकरोच पार्टी शुरू करन वाले अभिजीत दीपके ने कहा कि हर किसी नूं अपनी सिक्ख्या स्थिति दे बावजूद लोकतंत्र विच बोलन दा अधिकार है।
6: Majority of the India today lives in rural parts. The rural youth, even the Gen Z of the rural, works as a daily wage laborer because he doesn't have a formal degree. He doesn't have the privilege to get a formal education. So those who don't have the privilege to earn a formal degree don't have the right to speak up in a democracy. What is the Chief Justice of India is trying to say here? Doesn't the constitution which he sworn to protect says that every individual, irrespective of his educational qualification or his social status, has the right to speak up, has the right to freedom of expression.
3: ਭਾਰਤੀ ਮੀਡੀਆ ਦੇ ਨਾਲ ਇੱਕ ਹੋਰ ਇੰਟਰਵਿਊ ਵਿੱਚ ਅਭਿਜੀਤ ਨੇ ਕਿਹਾ,
6: ਮੈਂ ਯਹਾਂ ਅਭੀ ਯੂਐਸਏ ਮੇਂ ਰਹਿਤਾ ਹੂੰ ਪਿਛਲੇ 2 ਸਾਲ ਸੇ, ਮੈਂ ਦੇਖ ਰਹਾ ਹੂੰ ਯਹਾਂ ਪਰ ਡਿਸਕਸ਼ਨ ਹੋ ਰਹਾ ਹੈ ਯੂਐਸ ਕੈਸੇ ਏਆਈ ਇੰਡਸਟਰੀ ਕੋ ਡੋਮੀਨੇਟ ਕਰ ਸਕਤਾ ਹੈ, ਯੂਐਸ ਕੈਸੇ ਸੈਮੀਕੰਡਕਟਰ ਇੰਡਸਟਰੀ ਕੋ ਡੋਮੀਨੇਟ ਕਰ ਸਕਤਾ ਹੈ, ਯੂਐਸ ਕੈਸੇ 100% ਕਲੀਨ ਐਨਰਜੀ ਪਰ ਚਲ ਸਕਤਾ ਹੈ। ਹਮਾਰੇ ਯਹਾਂ ਪਿਛਲੇ 10-12 ਸਾਲ ਸੇ ਕਿਆ ਡਿਸਕਸ਼ਨ ਹੋ ਰਹੀ ਹੈ, हिंदू मुसलमान किया जा रहा है, गाय गोबर की पॉलिटिक्स हो रही है, उससे कौन से युवा का भला हो रहा है यार।
3: भारतीय नौजवानों का कॉकरोच पार्टी वाल वधदे हुए रुझान नूं वेखदे हुए इसकी तुलना नेपाल विच जेंजी वालों किए गए सियासी फेरबदल नाल कीती जा रही है। वड्डे समर्थन के बावजूद भी हर कोई कॉकरोच पार्टी नूं गंभीरता नाल नहीं लै रहा। आलोचकों का दावा है कि यह मुहिम लोगों विच सिस्टम के प्रति विश्वास नूं खत्म करन अते हफड़ा तफड़ी पैदा करने लई शुरू की गई है अते जमीनी हकीकत उत्ते इसका कोई खास फर्क नहीं पवेगा।
7: Political science is an interesting subject and one of its core concepts is delegitimization, studied under the broader topic of populism. Delegitimization in simple words means the judiciary is a joke. Every media house is a propaganda. Elected representatives of this country are fools. Education policy is in shambles and law enforcement is completely ineffective. I'm certain a bell is ringing in your head right now because this is precisely the agenda of CJP. Ultimate goal of delegitimization is not to win an election. No, it is to make the citizens of this country trust nothing, and a population that trusts nothing is ungovernable. You remember Sri Lanka, Bangladesh, Nepal, and I hope you know who our neighbors are and why the world might not want us to win as a country.
3: Par tuhanu ki lagda ki tusi is cockroach party de samarthan vich ho? Vyang ton virodh tak is party da jo safar hai ki oh siyasi haqeeqat nu badal payega? अपने विचार लिख भेजो punjabi.program@sbs.com.au उत्ते या फिर SMS करो 0439799767 0439799767 इस तो इलावा तुसी SBS पंजाबी दे नाल फेसबुक अते इंस्टाग्राम राही भी किसी भी वेले जुड़ सकते हो। तुसी सुन रहे हो SBS पंजाबी ते मैं हाँ शायना कालरा।
0: हाँ जी बिल्कुल जी, सो की लगता फिर CJP का यानी कि कॉकरोच जनता पार्टी कितने तक जाएगी, की ग्राउंड के उत्ते उतर के पोलिटिकल पार्टी बना पाएगी या नहीं, यह भी दस सकते हो। मैसेज कर दौ 0439799767 मैं पूछा कि फिल्म चढ़ती कला दे जो मुख कलाकार ने उन्हों का नाम की है, घट्टो घट्ट 3 नाम तुसी जरूर दसने ने सही सही, और तुसी जीत सकते हो जी कपल मूवी टिकट जितने का मौका। इधर सानू गगन बाट जी ने ईमेल के नाल नाल जवाब भेज दते ने, बिल्कुल जी अपनी ईमेल आई डी भी तुसी जरूर भेजनी है जो तुसी जवाब भेजने ने, बहुत बहुत शुक्रिया। रमन सिंह जी कह रहे हैं कि हाल चाल ने पुनीत जी, जिंदगी किमें चल रही है, तुहाडा अमेजिंग शो सुन रहे हैं, और कह रहे हैं थैंक यू, बहुत बहुत शुक्रिया रमन जी मैसेज भेजण के वास्ते। इधर पट्टी साहब सिडनी तो भी कह रहे हैं गुड ईवनिंग पुनीत जी, की हाल चाल ने पट्टी साहब, बहुत वधिया, तुहाडे की हाल चाल ने, किवें चल रहा काम कार और कित्थे क पहुंचे हो फिलहाल। इधर पवनीत जी कह रहे हैं बहुत वधिया शो, चढ़दी कला मूवी दे मेन लीड ओके, ये भी नाम सानू दस रहे हैं, बहुत बहुत शुक्रिया जी। ईमेल आई डी भी जरूर भेजो ताकि तुहानू असी टिकटा भी भेज सकी अगर तुसी सही जवाब दते होणगे। फिलहाल रुकदे हां एक क्विकली छोटी जी ब्रेक दे लई, ब्रेक तो बाद आउंदे हां वापस होर गल्लां बातां ते जानकारियां दा सिलसिला इदां ही चलदा रहेगा। मैं हां पुनीत ढींगरा तुहाडे नाल।
8: Starting a new life in Australia isn't easy.
9: A lot of companies have rejected me.
10: Sometimes I feel like, oh, I'm gonna quit, I've give up.
8: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
11: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
12: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
13: I'm Janice Peterson from SBS World News, and I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
14: SBS Learn English helps Australians speak, understand, and connect.
0: ਬ੍ਰੇਕ ਤੋਂ ਬਾਅਦ ਆ ਗਏ ਜੀ ਇੱਕ ਵਾਰ ਫਿਰ ਤੋਂ ਵਾਪਸ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ ਸਵਾਉ ਲੈ ਚੱਲਦੇ ਆ ਹੁਣ ਲੈਂਦੇ ਪੰਜਾਬ ਅਤੇ ਜਾਣਦੇ ਆ ਉੱਥੋਂ ਦੀਆਂ ਤਾਜ਼ਾ ਖਬਰਾਂ ਜੋ ਦੱਸ ਰਹੇ ਨੇ ਮਸੂਦ ਮੱਲੀ ਜੀ
15: ਈਦ ਦੀਆਂ ਛੁੱਟੀਆਂ ਮਨਾਉਣ ਲਈ ਆਉਣ ਵਾਲਿਆਂ ਦੀ ਜਾਫਰ ਐਕਸਪ੍ਰੈਸ ਬਲੋਚਿਸਤਾਨ 'ਚ ਇੱਕ ਵਾਰ ਫਿਰ ਅੱਤਗਰਦੀ ਦਾ ਨਿਸ਼ਾਨਾ 50 ਹਲਾਕਤਾਂ 60 ਤੋਂ ਵੱਧ ਫੱਟੜ ਇਬਰਾਹਿਮ ਸਮਝੌਤੇ ਦਾ ਹਿੱਸਾ ਨਹੀਂ ਬਣਾਂਗੇ ਟਰੰਪ ਦੇ ਬਿਆਨ ਤੋਂ ਬਾਅਦ ਖਾਜਾ ਆਸਫ ਦਾ 2 ਟੋਕ ਲਫ਼ਜ਼ਾਂ 'ਚ ਇਨਕਾਰ 23 ਲੱਖ ਦੇ ਵਿੱਚੋਂ ਜੋ 10,000 ਨੂੰ UAE ਤੋਂ ਕੱਢਿਆ ਵੀ ਜਾਂਦਾ ਹੈ ਤੇ ਉਹ ਮੰਦੇ ਕੰਮਾਂ ਦਾ ਹਿੱਸਾ ਨੇ ਖਾਜਾ ਆਸਫ ਦਾ ਬਿਆਨ ਸੈਨੇਟ ਮੁਲਾਜ਼ਮ ਦੇ ਕਾਤਲ ਰਿਟਾਇਰਡ SP ਨੂੰ ਸਜ਼ਾਏ ਮੌਤ ਤੇ ਮੁੰਡਿਆਂ ਨੂੰ ਉਮਰ ਕੈਦ ਦੀ ਸਜ਼ਾ 23 ਲੱਖ ਤੋਂ ਵੱਧ ਰੱਬ ਦੇ ਲਾਡਲੇ ਪ੍ਰਾਹੁਣੇ ਪਾਕਿਸਤਾਨੀ ਹਾਜੀ ਅੱਜ ਸਭ ਤੋਂ ਵੱਡੀ ਇਬਾਦਤ ਹੱਜ ਕਰ ਰਹੇ ਨੇ ਤੇ ਲੀਬੀਆ ਤੋਂ ਡੀਪੋਰਟ ਹੋ ਕੇ ਇਸਲਾਮਾਬਾਦ ਆਉਣ ਵਾਲੇ 177 ਪਾਕਿਸਤਾਨੀਆਂ ਨੂੰ FIA ਨੇ ਗ੍ਰਿਫ਼ਤਾਰ ਕਰ ਲਿਆ SBS ਪੰਜਾਬੀ ਹੈ ਲਿੰਦ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ 3 ਦਿਨ ਪਹਿਲੋਂ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਇੱਕ ਵਾਰ ਫਿਰ ਮੁਸਾਫਰ ਟ੍ਰੇਨ ਜਾਫਰ ਐਕਸਪ੍ਰੈਸ ਨੂੰ ਅੱਤਗਰਦੀ ਦਾ ਨਿਸ਼ਾਨਾ ਬਣਾਇਆ ਗਿਆ ਹੈ ਕੋਇਟਾ ਛਾਉਣੀ ਤੋਂ ਫੌਜੀ ਤੇ ਉਹਨਾਂ ਦੇ ਪਰਿਵਾਰਾਂ ਸਮੇਤ ਆਮ ਮੁਸਾਫਰਾਂ ਨੂੰ ਲੈ ਕੇ ਕੋਇਟਾ ਸਟੇਸ਼ਨ ਤੱਕ ਆਉਣ ਵਾਲੀਆਂ 3 ਬੋਗੀਆਂ ਜਿਨ੍ਹਾਂ ਨੂੰ ਸ਼ਟਰ ਟ੍ਰੇਨ ਦਾ ਨਾਮ ਦਿੱਤਾ ਗਿਆ ਸੀਗਾ ਇੱਕ ਫਾਟਕ ਦੇ ਲਾਗੇ ਪਹੁੰਚੀਆਂ ਤੇ ਇਹਨਾਂ ਦੇ ਵਿੱਚ ਬਰੂਦ ਦੀ ਭਰੀ ਇੱਕ ਗੱਡੀ ਮਾਰ ਕੇ ਇਹਨਾਂ ਨੂੰ ਉਡਾ ਦਿੱਤਾ ਗਿਆ ਜਿਹਦੇ ਨਾਲ 2 ਬੋਗੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਤੇ ਹਜੇ ਤੱਕ ਇਹਦੇ ਵਿੱਚ 50 ਹਲਾਕਤਾਂ ਸਮੇਤ 67 ਤੋਂ ਵੱਧ ਲੋਕਾਂ ਦੇ ਫੱਟਰ ਹੋਣ ਦੀ ਸਰਕਾਰੀ ਤਸਦੀਕ ਕੀਤੀ ਜਾ ਰਹੀ ਏ ਫੱਟਰਾਂ ਦੇ ਵਿੱਚੋਂ ਕਈਆਂ ਦੀ ਹਾਲਤ ਖਰਾਬ ਏ ਜਿਹਦੇ ਕਾਰਨ ਹਲਾਕਤਾਂ ਵੱਧ ਸਕਦੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਪਾਬੰਦੀ ਲੱਗੀ ਅਤਗਰ ਤਨਜ਼ੀਮ BLA ਯਾਨੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਕਬੂਲੀ ਹੈ ਹਮਲੇ 'ਚ ਮੌਨ ਵਾਲਿਆਂ ਅੰਦਰ 3 ਫੌਜੀ ਸਨ ਜਦਕਿ ਬਾਕੀ ਸਭ ਆਮ ਲੋਕ ਸਨ ਅਤਗਰ ਤਨਜ਼ੀਮ ਨੇ ਇਸ ਟ੍ਰੇਨ ਦੀ ਤਬਾਹੀ ਜਾਂ ਹਮਲੇ ਦੀ ਜ਼ਿੰਮੇਵਾਰੀ ਕਬੂਲਦਿਆਂ ਇਹਨੂੰ ਫੌਜੀਆਂ ਦੇ ਉੱਤੇ ਹਮਲਾ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਹਮਲਾ ਆਖਿਆ ਹੈ ਇਹ ਟ੍ਰੇਨ ਈਦ ਦੀਆਂ ਛੁੱਟੀਆਂ ਗੁਜ਼ਾਰਨ ਲਈ ਆਪਣੇ ਘਰਾਂ ਨੂੰ ਵਾਪਸ ਜਾਣ ਵਾਲੇ ਮੁਸਾਫਰਾਂ ਦੇ ਨਾਲ ਭਰੀ ਸੀਗੀ ਤੇ ਕੋਇਟਾ ਰੇਲਵੇ ਸਟੇਸ਼ਨ ਜਾ ਰਹੀ ਸੀ ਇਰਾਨ ਅਮਰੀਕਾ ਸਮਝੌਤਾ ਹੋਣ ਤੋਂ ਪਹਿਲਾਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾਂ ਦਾ ਆਖਣਾ ਹੈ ਕਿ ਪਾਕਿਸਤਾਨ ਸਾਊਦੀ ਅਰਬ ਮਿਸਰ ਤੇ ਬਾਕੀ ਇਸਲਾਮੀ ਮੁਲਕਾਂ ਸਮੇਤ ਸਭ ਨੂੰ ਚਾਹੀਦਾ ਹੈ ਕਿ ਉਹ ਇਸਰਾਇਲ ਦੇ ਇਬਰਾਹਿਮ ਸਮਝੌਤੇ ਦਾ ਹਿੱਸਾ ਬਣਨ ਨਹੀਂ ਤੇ ਫਿਰ ਇਸਲਾਮੀ ਮੁਲਕਾਂ ਨੂੰ ਇਰਾਨ ਦੇ ਸਮਝੌਤੇ ਦੀ ਵੀ ਤਰਫਦਾਰੀ ਨਹੀਂ ਕਰਨਾ ਚਾਹੀਦੀ ਤੇ ਨਾ ਉਹਦਾ ਹਿੱਸੇਦਾਰ ਬਣਨਾ ਚਾਹੀਦਾ ਹੈ ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣੇ ਇਰਾਨ ਦੇ ਫੇਰੇ ਤੋਂ ਵਾਪਸ ਪਾਕਿਸਤਾਨ ਅੱਪੜੇ ਨੇ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਇਰਾਨ ਅਮਰੀਕਾ ਲੜਾਈ ਰੁਕ ਜਾਏਗੀ ਤੇ ਪਾਕਿਸਤਾਨ ਦੋਵਾਂ ਨੂੰ ਗੱਲਬਾਤ ਦੇ ਟੇਬਲ ਦੇ ਉੱਤੇ ਇੱਕ ਵਾਰ ਫਿਰ ਲਿਆਉਣ 'ਚ ਕਾਮਯਾਬ ਰਹੇਗਾ ਡੋਨਲਡ ਟਰੰਪ ਹੋਣਾਂ ਦੇ ਇਸ ਬਿਆਨ ਦੇ ਜਵਾਬ ਦੇ ਵਿੱਚ ਹੁਣ ਤੋਂ ਥੋੜ੍ਹਾ ਚਿਰ ਪਹਿਲਾਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਆਖਿਆ ਹੈ ਕਿ ਪਾਕਿਸਤਾਨ ਕਦੀ ਵੀ ਇਸ ਸਮਝੌਤੇ ਦਾ ਹਿੱਸਾ ਨਹੀਂ ਬਣੇਗਾ दो टोक लफ्जां दे विच इनकार करदे होया ख्वाजा आसफ होना ने आख्या कि पाकिस्तान कदी भी ऐसे समझौते दा हिस्सा नहीं बनेगा जो ओदे नजरियात दे खिलाफ होवे। साढ़े ते पासपोर्ट दे उत्ते लिखिया है कि ए इसराइल दे वास्ते सफर लई नहीं बनिया। असी इसराइल दे वजूद नूं इक मुल्क दे तौर ते मन्निया ही नहीं और फिर एक ऐसा समझौता जिहदी बार बार खिलाफ वर्जी कीती जांदी होवे। गजा गवाह है कि उत्थे हजे भी लोकां नूं समझौते तों बाद भी लगातार हमलियां दा निशाना बना के रोज कतलो गारत दा बाजार है जिहड़ा ओह गर्म कीता जा रिहा है। एक ऐसा मुल्क जिहड़ा समझौते दे उत्ते अमल ही ना कर रहा होवे ओदे नाल किसे समझौते दा हिस्सा कैवें बन सकने आ। याद रवे कि डोनल्ड ट्रंप होना वालों इस बयान तो बाद पाकिस्तान भर दे विच धार्मिक लोकां वालों सख्त चिंता जाहर कीती जा रही है। UAE तो पाकिस्तानियों नूं लगातार डीपोर्ट करन दियां खबरां तो बाद हुण पाकिस्तानी शिया फिरके दे मनन वालियां ने सोशल मीडिया दे उत्ते पोस्टां राहीं शिकायत कीती है कि UAE दी सरकार सिर्फ पाकिस्तानी शिया फिरके दे लोकां नूं निशाना बना के डीपोर्ट कर रही है। जबकि पाकिस्तान दे डिफेंस मिनिस्टर ख्वाजा आसफ दा आखना है कि 23 लाख पाकिस्तानी UAE दे विच कामकार कर रहे ने। जे उन्हां चों कुछ क्रिमिनल्स ने ते उन्हां नूं कढ़िया जा रहा है ते इह कोई वड्डी गल नहीं।
16: हर किस्म के वारदातिये भी हैं, वहाँ पे भिखारी भी हैं, हजारों के हिसाब से भिखारी हैं, और भी बड़े बड़े काबिले फख्र जो है पेशों से वो वाबस्ता हुए हैं वहाँ पे लोग जाके। तो मैं एलैबोरेट नहीं करना चाहता। अगर इफ दे आर बीइंग ट्रांसपोर्टेड तो वो उनका हक बनता है कि वो ऐसे लोगों को ट्रांसपोर्ट करें। वहाँ पे पाकिस्तानी जो है किसी भी ऐसे ऑब्जेक्शनेबल प्रोफेशन के साथ कभी वाबस्ता नहीं होते थे। 10, 12, 15 साल से सबसे ज्यादा प्रेजेंस पाकिस्तानियों की है इन तमाम प्रोफेशंस में जो जिनके ऊपर उनको इतराज है, और वहां पे कोई डेपोटेशन नहीं हो रही। देखो आप 23 लाख में से अगर 2-4 हजार बंदा जो है डिपोर्ट अगर हो जाए, 10 हजार डिपोर्ट हो जाए, रौला बांधने की लड़ रही है।
15: पाकिस्तान के डिफेंस मिनिस्टर ख्वाजा आसफ होना की गलबात तो सुनी। इस्लामाबादी सैशन कोर्ट ने मार्च 2025 च कतल होने वाले पाकिस्तानी सैनेट के मुलाजम के केस का फैसला सुनाउंदिया होया एक मुलजम नूं सजाए मौत ते उहदे दो पुत्रां समेत पनवैये नूं उम्र कैद के नाल जुर्माने की सजा सुनाई है। सैनेट विच असिस्टेंट की पोस्ट के उत्ते काम करन वाले 25 वर्यां के मुहम्मद हमजा नूं लैन देन ते प्रॉपर्टी के मामले के उत्ते कतल करन वाले मुजरमां दे विच मरकजी मुजरम इस्लामाबाद पुलिस के विचों SP रिटायर है। हमजा नूं झड़ा नबेड़न लई KPK सूबे के इलाके मानसेरा बुलाया गया जिथे वह इस्लामाबाद तो गया, पर फिर इस तो बाद उहनूं कतल करके गोए च दब दिता गया। एक महीने बाद गली हुई लाश बरामद हुई जिहदे तों बाद मामला खुला। SP आरफ हुसैन नूं सजाए मौत दे नाल नाल अदालत वल्लों 10 लाख रुपया जुर्माना भी किया गया है, जबकि बाकी दो मुजरमां दे विच साबर हुसैन शाह ते सकलैन नूं उम्र कैद समेत 20-20 लाख रुपया जुर्माना किया गया है। इन्हां दोवां ने कतल दी इस वारदात च मदद कीती सीगी। इस केस च कुल 17 गवाह पकताए गए, जबकि पुलिस वल्लों इस केस च 3 मरकजी मुलजमां नूं मिथिया गया सीगा। अज इस्लाम धर्म की सब तो वड्डी इबादत हज दियां शुरुआत हो गईयां ने। दुनिया भर तो 15 लाख तो वध, जबकि पाकिस्तान तो 2.5 लाख हाजी रब दे घर दे दी दर्शन करन लई मक्के ते मदीने पहुंचे हुए ने। रब दे ए लाडले परौने हाजी अज मिना च वक्त गुजारणगे, काबे दा तवाफ करनगे, शैतान नूं कंकरियां मारनगे ते अगले दिन ईद दी नमाज पढ़न मगरों कुर्बानियां करनगे। इस्लामी साल 1447 हिजरी दे इस हज दे खुतबे नूं इस साल दुनिया दियां 125 जुबानां च तर्जुमा कीता जाएगा। हज दे खुतबे नूं इस बार पंजाबी जुबान दे विच वी वायरल कीता जा रहा है। यह पहला मौका है कि हज का खुतबा पंजाबी जुबान दे विच तर्जमे राही पेश कीता जाएगा। सऊदी अरब तो आने वाली अतलावां दे मुजब इस बार हज मौके जानकारी बोर्ड, राहदारी बोर्ड और डिजिटल साइन बोर्ड के उत्ते भी पंजाबी शाहमुखी स्क्रिप्ट दे विच लोकां लई जानकारी वायरल कीती जा रही सी। दुनिया के वड्डे इकट्ठा चो एक हज तो बाद वड्डी ईद का त्यौहार आस्ट्रेलिया समेत अमरीका, कैनेडा, यूरोप, UK समेत पाकिस्तान भर दे विच 27 मई नूं मनाया जाएगा। डंकी ला के यूरोप जाने की कोशिश करने वाले 170 पाकिस्तानी शहरियों नूं लीबिया तो डीपोर्ट होकर पाकिस्तान अपड़न ते इस्लामाबाद एयरपोर्ट के उत्ते गिरफ्तार कर लिया गया है। इन्हां 170 शहरियों च सब तो बहुती गिनती लाहौर वासियों की है जो 59 ने, दूजा नंबर गुजरात शहर का है जिथों के 58 शहरी ने, तीजा नंबर रावलपिंडी का है जिथों के 26 लोग गिरफ्तार ने, इस तो 8 गुजरांवाले तो 23, सियालकोट तो 10 ते इस्लामाबाद शहर तो 1 शहरी नूं गिरफ्तार किया गया है। इन्हां लोगों नूं सऊदी अरब उमरा करवाउण दा धार्मिक वीजा दवा के पाकिस्तान तो कढ़िया गया, फिर इन्हां नूं लीबिया का वीजा दवाया गया, जबकि लीबिया तो इन्हां कश्ती राही यूरोप वड़ना सीगा और गिरफ्तार हो गए। इन्हां नूं भेजण वाले एजेंटां नूं रेड बुक का हिस्सा बना दिता गया, जबकि इन्हां 170 लोगों नूं FIA दे महकमे दे हवाले कर दिता गया है। लो जी, लेंदे पंजाब तो इस हफ्ते लई इन्ना ही। आउंदे हफ्ते कुछ होर खबरां दा निचोड़ लै के मसूद मल्ली SBS पंजाबी दे सब सुनण वालियां दे रूबरू हाजिर हो।
17: सो इस लेंदे पंजाब तो कुछ खास खास
0: ਨਿਊਜ਼ ਅਪਡੇਟਸ ਤਾਜ਼ਾ ਤਾਜ਼ਾ ਔਰ ਮੈਂ ਤੁਹਾਨੂੰ ਪੁੱਛਿਆ ਕਿ ਜੋ ਫਿਲਮ ਰਿਲੀਜ਼ ਹੋ ਰਹੀ ਹੈ ਚੜ੍ਹਦੀ ਕਲਾ ਪੰਜਾਬੀ ਫਿਲਮ ਉਸਦੇ ਮੁੱਖ ਕਿਰਦਾਰਾਂ ਦੇ ਨਹੀਂ ਜੋ ਕਲਾਕਾਰਾਂ ਨੇ ਉਹ ਕਿਰਦਾਰ ਨਿਭਾਏ ਨੇ ਉਹਨਾਂ ਕਲਾਕਾਰਾਂ ਦੇ ਕੀ ਨਾਮ ਨੇ ਘੱਟੋ ਘੱਟ ਤਿੰਨ ਨਾਮ ਤੁਸੀਂ ਦੱਸਣੇ ਨੇ ਔਰ ਅਗਰ ਸਹੀ ਦੱਸ ਦਿਓ ਤਾਂ ਤੁਹਾਨੂੰ ਮੌਕਾ ਮਿਲੇਗਾ ਕਪਲ ਮੂਵੀ ਪਾਸ ਜਿੱਤਣ ਦਾ ਸੋ ਆਪਣੀ ਈਮੇਲ ਆਈ ਡੀ ਦੇ ਨਾਲ ਲਿਖ ਕੇ ਭੇਜ ਦਿਓ 04 39 799 767 ਅਤੇ ਇੱਧਰ ਸਾਨੂੰ ਇੱਕ ਹੋਰ ਮੈਸੇਜ ਆ ਚੁੱਕਾ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਐਸ ਬੀ ਐਸ ਪੰਜਾਬੀ ਟੀਮ ਅਤੇ ਸਾਰੇ ਲਿਸਨਰਸ ਔਰ ਇਹ ਆਂਸਰ ਦੱਸ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ ਆਂਸਰ ਕੀ ਹੈ ਉਹ ਮੈਂ ਸ਼ੋਅ ਦੇ ਅੰਤ ਦੇ ਵਿੱਚ ਦੱਸਾਂਗਾ ਬਹੁਤ ਬਹੁਤ ਧੰਨਵਾਦ ਇੱਧਰ ਸਿਮਰਨ ਜੀ ਦਾ ਮੈਸੇਜ ਆ ਚੁੱਕਾ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਢੀਂਗਰਾ ਸਾਹਿਬ ਆਪਾਂ ਔਰੇਂਜ ਆਰਮੀ ਨੂੰ ਸਪੋਰਟ ਕਰ ਰਹੇ ਹਾਂ ਆਈ ਪੀ ਐਲ ਦੀ ਗੱਲ ਕਰ ਰਹੇ ਨੇ ਅਤੇ ਨਾਲ ਦੀ ਨਾਲ ਇਹ ਆਂਸਰ ਵੀ ਸਾਨੂੰ ਦੱਸ ਰਹੇ ਨੇ ਜੋ ਮੈਂ ਸਵਾਲ ਪੁੱਛਿਆ ਹੈ ਕੰਟੈਸਟ ਦਾ ਬਹੁਤ ਬਹੁਤ ਸ਼ੁਕਰੀਆ ਜੀ ਔਰੇਂਜ ਆਰਮੀ ਯਾਨੀ ਕਿ ਹੈਦਰਾਬਾਦ ਨੂੰ ਇਹ ਸਪੋਰਟ ਕਰਨ ਲੱਗ ਗਏ ਨੇ ਲੇਕਿਨ ਮੈਂ ਪੰਜਾਬ ਤੋਂ ਬਾਅਦ ਜੀ ਚਲੋ ਕੋਹਲੀ ਨੂੰ ਕਰ ਦਿੰਦਾ ਸਪੋਰਟ ਫਿਰ ਰਾਇਲ ਚੈਲੇਂਜਰਸ ਬੰਗਲੌਰ ਨੂੰ ਕਿਉਂਕਿ ਆਪਣਾ ਪੰਜਾਬੀ ਮੁੰਡਾ ਯਾਰ ਉਹ ਵੀ ਖੇਡ ਰਿਹਾ ਹੈ ਸੋ ਲੈਟਸ ਸੀ ਕੀ ਬਣਦਾ ਫਿਰ ਅੱਜ ਇੱਧਰ ਮਨਪ੍ਰੀਤ ਜੀ ਵਿਕਟੋਰੀਆ ਦੇ ਪੈਕਨਮ ਤੋਂ ਮੈਸੇਜ ਕਰਦੇ ਨੇ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ ਤੁਹਾਡਾ ਸ਼ੋਅ ਇੰਜੋਏ ਕਰ ਰਹੇ ਹਾਂ ਸ਼ਾਮ ਦੀ ਚਾਹ ਦੇ ਨਾਲ ਅਤੇ ਨਾਲ ਹੋਮ ਮੇਡ ਪਿੰਨੀਆਂ ਵਾਹ ਜੀ ਵਾਹ ਕਿਆ ਬਾਤ ਹੈ ਠੰਡ ਦੇ ਵਿੱਚ ਪਿੰਨੀਆਂ ਅਤੇ ਚਾਹ ਦਾ ਸੁਮੇਲ ਕਿਆ ਕਮਾਲ ਹੁੰਦਾ ਹੈ ਜੀ ਸਾਨੂੰ ਵੀ ਜ਼ਰੂਰ ਭੇਜੋ ਸਾਡੇ ਐਸ ਬੀ ਐਸ ਦੇ ਦਫ਼ਤਰ ਕਰ ਦਿਓ ਪਾਰਸਲ ਔਰ ਮੈਂ ਅਗਰ ਹੋ ਸਕਦਾ ਪਾਰਸਲ ਇੱਕ ਘੰਟੇ ਦੇ ਦੌਰਾਨ ਹੀ ਤਾਂ ਮੈਂ ਸ਼ਾਮ ਦੀ ਚਾਹ ਫਿਰ ਬਣਾ ਲਵਾਂਗਾ ਜ਼ਰੂਰ ਫਿਰ ਨਾਲ ਦੀ ਨਾਲ ਪਿੰਨੀਆਂ ਵੀ ਜ਼ਰੂਰ ਖਾਵਾਂਗਾ ਔਰ ਇਹ ਨਾਲ ਦੀ ਨਾਲ ਜਵਾਬ ਦੱਸ ਰਹੇ ਨੇ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਲੇਕਿਨ ਜਵਾਬ ਦੇ ਨਾਲ ਆਪਣੀ ਈਮੇਲ ਆਈ ਡੀ ਵੀ ਭੇਜੋ ਔਰ ਮੈਂ ਕਿਹਾ ਕਿ ਮਿਨੀਮਮ ਤਿੰਨ ਨਾਮ ਤੁਸੀਂ ਮੈਨੂੰ ਜ਼ਰੂਰ ਜ਼ਰੂਰ ਦੱਸਣੇ ਨੇ ਬਹੁਤ ਬਹੁਤ ਧੰਨਵਾਦ ਜੀ ਇੱਕ ਹੋਰ ਮੈਸੇਜ ਆਇਆ ਹੈ ਇਹ ਕਹਿ ਰਹੇ ਨੇ ਹੈਲੋ ਸਿਰਫ ਹੈਲੋ ਜੀ ਅੱਗੇ ਵੀ ਬੋਲੋ ਜੀ ਕੀ ਹਾਲ ਚਾਲ ਨੇ ਤੁਹਾਡੇ ਜੀ ਫਿਲਹਾਲ ਆਓ ਚੱਲਦੇ ਹਾਂ ਸਾਡੇ ਪਹਿਲੇ ਗਾਣੇ ਦੇ ਵੱਲ ਕਰੋ ਇੰਜੋਏ ਇੱਕ ਕਮਾਲ ਦਾ ਗੀਤ ਅਤੇ ਜੁੜੇ ਰਹੋ ਸੁਣਦੇ ਰਹੋ ਐਸ ਬੀ ਐਸ ਪੰਜਾਬੀ ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ

0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
4: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
5: SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। Alexa, Google Home ਜਾਂ ਫਿਰ Apple Smart Speaker ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, Play SBS ਪੰਜਾਬੀ Podcast। SBS Audio ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
6: Welcome back. ਸਵਾਗਤ ਜੀ ਇਸ ਬ੍ਰੇਕ ਤੋਂ ਬਾਅਦ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਅਤੇ ਮੈਂ ਤੁਹਾਨੂੰ ਸਵਾਲ ਪੁੱਛਿਆ ਹੈ ਕਿ ਪੰਜਾਬੀ ਫਿਲਮ ਛੱਡਦੀ ਕਲਾ, ਤੁਸੀਂ ਹੋਪਫੁਲੀ ਟ੍ਰੇਲਰ ਦੇਖ ਹੀ ਲਿਆ ਹੋਵੇਗਾ ਜੋ ਰਿਲੀਜ਼ ਹੋਣ ਜਾ ਰਹੀ ਹੈ ਜੀ ਇਸ ਵੀਕਐਂਡ। ਸੋ ਉਸਦੇ ਵਿੱਚ ਜੋ ਮੇਨ ਕਿਰਦਾਰ ਨੇ, ਉਹਨਾਂ ਦੇ ਜੋ ਕਿਰਦਾਰ ਜਿਨ੍ਹਾਂ ਨੇ ਨਿਭਾਏ ਨੇ, ਉਹਨਾਂ ਕਲਾਕਾਰਾਂ ਦੇ ਨਾਮ ਕੀ ਨੇ, ਮਿਨੀਮਮ 3 ਤੁਸੀਂ ਦੱਸਣੇ ਆ ਅਤੇ ਈਮੇਲ ਆਈ ਡੀ ਵੀ ਆਪਣੀ ਜ਼ਰੂਰ ਭੇਜਣੀ ਆ, ਕਿਉਂਕਿ ਅਗਰ ਤੁਹਾਡੇ ਜਵਾਬ ਸਹੀ ਹੋਏ ਤਾਂ ਤੁਹਾਨੂੰ ਉਸੇ ਈਮੇਲ ਆਈ ਡੀ ਦੇ ਉੱਤੇ ਅਸੀਂ ਮੂਵੀ ਪਾਸ ਜ਼ਰੂਰ ਭੇਜਾਂਗੇ, ਤਾਂ ਕਿ ਤੁਸੀਂ ਆਪਣੀ ਫੈਮਲੀ ਦੇ ਨਾਲ ਜਾ ਕੇ ਇਹ ਮੂਵੀ ਇੰਜੋਏ ਕਰੋ। ਔਰ ਮੈਸੇਜ ਭੇਜੋ 0439-799-767 'ਤੇ। ਔਰ ਇੱਕ ਹੁਣ ਬੇਹੱਦ ਖਾਸ ਇੰਟਰਵਿਊ ਪੰਜਾਬੀ ਪਾਇਓਨੀਅਰਸ SBS ਪੰਜਾਬੀ ਦਾ ਇੱਕ ਨਵਾਂ ਜੋ ਹੈ, ਇੱਕ ਨਵੀਂ ਪੋਡਕਾਸਟ ਸੀਰੀਜ਼ ਹੈ, ਉਸਦੇ ਵਿੱਚੋਂ ਇੱਕ ਕਮਾਲ ਦੀ ਇੰਟਰਵਿਊ ਗੁਰਮੀਤ ਕੌਰ ਜੀ ਦੇ ਨਾਲ। ਗੁਰਮੀਤ ਕੌਰ ਜੀ ਦਾ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਵੱਸਦੀ 5ਵੀਂ ਪੁਸ਼ਤ ਹੈ। ਗੁਰਮੀਤ ਕੌਰ ਦੇ ਪਤੀ ਦੇ ਦਾਦਾ ਜੀ ਦਲੀਪ ਸਿੰਘ ਜੀ 1898 ਵਿੱਚ ਇੱਥੇ ਆ ਕੇ ਵੱਸ ਗਏ ਸਨ। ਕੀ ਹੈ ਪੂਰੀ ਕਹਾਣੀ, ਆਓ ਚੱਲਦੇ ਹਾਂ ਇਸ ਬਹੁਤ ਕਮਾਲ ਦੀ ਇੰਟਰਵਿਊ ਦੇ ਵੱਲ।
7: ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਬੇ ਦੀਆਂ ਅਣਸੁਣੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਨੀਅਰਸ ਅਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਏ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵਿਲ, ਬਬਿੰਡਾ ਦੇ ਇਲਾਕਿਆਂ 'ਚ ਵੱਸਦੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਬੜੀਆਂ ਹੀ ਦਿਲਚਸਪ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ ਪੰਜਾਬੀ ਪਾਇਓਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
8: ਗੁਰਮੀਤ ਜੀ ਸਤਿ ਸ਼੍ਰੀ ਅਕਾਲ।
9: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
8: ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਨਾ ਆਪਣੇ ਕਮਿਊਨਿਟੀ ਦੇ ਉਹਨਾਂ ਲੋਕਾਂ ਨੂੰ ਮਿਲ ਰਹੀ ਹਾਂ ਜਿਨ੍ਹਾਂ ਦਾ ਤਲਕ ਇਸ ਮੁਲਕ ਨਾਲ ਇੰਨਾ ਪੁਰਾਣਾ ਹੈ। ਹੁਣ ਤੁਹਾਡਾ 5 ਪੀੜ੍ਹੀਆਂ ਤੋਂ ਤਲਕ ਇੱਕ ਬਣਿਆ ਹੋਇਆ ਹੈ, ਤਾਂ ਸ਼ੁਰੂਆਤ ਤੋਂ ਹੀ ਕਹਾਣੀ ਦੱਸੋ ਸਾਨੂੰ ਪਹਿਲਾਂ ਕਿ ਕੌਣ ਆਏ ਸੀ ਤੁਹਾਡੇ ਪਰਿਵਾਰ 'ਚ।
9: ਪਹਿਲਾਂ ਸਭ ਤੋਂ ਪਹਿਲਾਂ ਬਾਬਾ ਜੀ ਆਏ ਸੀ,
8: ਠੀਕ ਹੈ,
9: ਮੇਰੇ ਹਸਬੈਂਡ ਦੇ ਦਾਦਾ ਜੀ। ਹਾਂਜੀ, ਉਸ ਤੋਂ ਬਾਅਦ ਫਿਰ 17 ਸਾਲ ਦੇ ਸੀ ਆਪਣੇ ਜਦੋਂ ਇਹਨਾਂ ਦੇ ਡੈਡੀ ਆਏ ਆ।
8: ਤੋ ਜਿਹੜੇ ਬਾਬਾ ਜੀ ਸਨ, ਇਹ ਕੁਛ ਦਸਤਾਵੇਜ਼ ਤੁਸੀਂ ਨਾਲ ਲੈ ਕੇ ਆਏ ਹੋ?
9: ਹਾਂਜੀ, ਬਾਕੀ ਜਦੋਂ ਉਹ ਡਾਕੂਮੈਂਟ ਮੈਂ ਹੋਰ ਵੀ ਭੇਜਿਆ ਕਿਹੜੇ ਸਨ 'ਚ ਉਹ ਇੱਥੇ ਆਏ ਆ, ਉਹ ਸਾਰਾ ਕੁਛ ਡਾਟਾ ਮਿਲਣਾ ਤਾਂ ਤੁਹਾਨੂੰ ਹਜੇ ਤੁਹਾਡੇ ਕੋਲ ਆਇਆ।
8: ਹਾਂਜੀ ਹਾਂਜੀ
9: ਹਾਂਜੀ।
8: ਸੋ ਮਤਲਬ
9: ਬੱਚਿਆਂ ਨੇ ਨੈਟ ਤੋਂ ਸਾਰੇ ਇਕੱਠੇ ਕੀਤੇ
8: ਜੀ ਜੀ ਹੁਣ ਦੇਖੋ ਨਾ ਇਹਨਾਂ ਨੇ ਰੱਖਿਆ ਬਾਬਾ ਜੀ ਦਾ ਨਾਂ ਦਲੀਪ ਸਿੰਘ ਤੇ ਉਹਨਾਂ ਦੀ ਪੈਦਾਇਸ਼ ਕਹਿ ਰਹੇ ਲਗਭਗ 1881 ਦੀ ਛੋਟੀ ਉਮਰ ਦੇ ਸੀ ਜਦ ਇੱਥੇ ਆਸਟ੍ਰੇਲੀਆ ਆਏ ਹੈ ਨਾ ਕੁਛ ਪਤਾ ਉਹਨਾਂ ਦੀ ਜ਼ਿੰਦਗੀ ਬਾਰੇ ਇੱਥੇ ਕਿੰਨਾ ਚਿਰ ਰਹੇ ਕਿਵੇਂ ਰਹੇ ਕੀ ਕੀਤਾ
9: ਜੋ ਮਤਲਬ ਖੇਤੀਬਾੜੀ ਕਰਦੇ ਹੁੰਦੇ ਸੀ ਮਤਲਬ ਜਾਂ ਫਿਰ ਸਮਾਨ ਸਮੂਨ ਵੇਚਦੇ ਹੁੰਦੇ ਸੀ ਜਾ ਕੇ ਆਪਣੇ ਟਾਂਗੇ ਜਿੱਦਾਂ ਆਪਾਂ ਇੰਡੀਆ ਟਾਂਗੇ ਕਹਿ ਦਿੰਦੇ ਆ ਉੱਦਾਂ ਬਣਾਉਂਦੇ ਹਾਂਜੀ ਘੋੜਿਆਂ ਤੇ ਇੱਦਾਂ ਕਰਦੇ ਹੁੰਦੇ ਸੀ ਯਾਨੀ ਖੇਤੀਬਾੜੀ ਦਾ ਹੀ ਕੰਮ ਕੀਤਾ ਇਹਨਾਂ ਨੇ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਿਰ ਡੈਡੀ ਨੂੰ ਸੱਦਿਆ ਜਦੋਂ ਫਿਰ ਇੰਡੀਆ ਗਏ ਇੰਡੀਆ ਜਾ ਕੇ ਦੇਖਿਆ ਕਿ ਮੁੰਡਾ ਪੜ੍ਹਦਾ ਨਹੀਂ ਹੈਗਾ ਫਿਰ ਡੈਡੀ ਨੂੰ 17-18 ਸਾਲ ਦੇ ਸੀ ਜਦੋਂ ਫਿਰ ਡੈਡੀ ਨੂੰ ਬੁਲਾ ਲਿਆ ਇਹਨਾਂ ਨੇ
8: ਇੱਥੇ ਅੱਛਾ ਅੱਛਾ ਅਤੇ ਇੰਡੀਆ ਫਿਰ ਕੀ ਕਈ ਵਾਰੀ ਆਏ ਆਸਟ੍ਰੇਲੀਆ ਆਉਣ ਤੋਂ ਬਾਅਦ ਬਾਬਾ ਜੀ
9: ਇੱਕ ਦੋ ਵਾਰੀ ਉਹ ਗਏ ਬਾਹਲਾ ਨਹੀਂ ਗਏ ਕਿਉਂ ਜਦੋਂ ਗਏ ਆ ਜ਼ਿਆਦਾ ਚਿਰ ਕੰਮ ਕਰਦੇ ਸੀ ਕੰਮ ਕਰਕੇ ਪੈਸੇ ਜਮ੍ਹਾਂ ਕਰਕੇ ਜੋੜ ਕੇ ਤਾਂ ਫਿਰ ਇਹਨਾਂ ਨੇ ਜਾ ਕੇ ਇੰਡੀਆ ਜਾਣਾ ਜ਼ਿਆਦਾ ਜ਼ਮੀਨ ਬਣਾ ਲੈਣੀ ਫਿਰ ਆ ਜਾਣਾ
8: ਬੰਬੇ
9: ਜਾ ਕੇ ਪੰਜਾਬ ਘਰੇ ਪਹੁੰਚ ਨਹੀਂ ਸਕੇ ਹੈ ਬਿਮਾਰ ਹੋ ਗਏ ਸੀ
8: ਅੱਛਾ ਤੇ ਬੰਬੇ ਫਿਰ ਪਰਿਵਾਰ ਦਾ ਕੁਛ ਪਤਾ ਕਿਸ
9: ਪਰਿਵਾਰ ਦਾ ਫਿਰ ਉਹ ਨਹੀਂ ਪਹੁੰਚ ਸਕੇ ਜੋ ਇਹਨਾਂ ਦੇ ਕੋਲ ਬੈਗ ਸੀ ਉਸ ਟਾਈਮ ਝੋਲੇ ਹੁੰਦੇ ਸੀ ਝੋਲਿਆਂ 'ਚ ਕੱਪੜੇ ਹੁੰਦੇ ਸੀ ਬਜ਼ੁਰਗਾਂ ਦੇ ਅਤੇ ਉਹਨਾਂ ਨੇ ਉਸ ਟਾਈਮ ਦੇਖਿਆ ਨਾ ਇਹਨਾਂ ਦਾ ਸੰਸਕਾਰ ਕਰਤਾ ਹੈ ਜਦੋਂ ਇਹਨਾਂ ਦਾ ਬੈਗ ਫੁੱਲਿਆ ਫਿਰ ਬੈਗ ਦੇ ਵਿੱਚੋਂ ਇਹਨਾਂ ਦਾ ਪਿੰਡ ਦਾ ਐਡਰੈਸ ਮਿਲਿਆ ਬਾਬਾ ਜੀ ਦਾ ਫਿਰ ਉਹਨਾਂ ਨੇ ਜੋ ਉਹਨਾਂ ਦਾ ਬੈਗ ਸੀ ਕੱਪੜੇ ਸੀ ਉਹ ਫਿਰ ਉਹਨਾਂ ਨੇ ਪੰਜਾਬ ਇੰਡੀਆ ਆਪਣੇ ਘਰ ਭੇਜਤੇ
8: ਭੇਜਤੇ
9: ਹਾਂਜੀ ਉਦੋਂ ਫਿਰ ਪਤਾ ਲੱਗਿਆ ਕਿ ਬਾਬਾ ਜੀ ਦੀ ਡੈਥ ਹੋ ਗਈ
8: ਪੂਰੇ ਹੋ ਗਏ ਨੇ ਚਲੋ ਦੇਖੋ ਅਣਜਲਦੀ ਗੱਲ ਹੁੰਦੀ ਹੈ ਨਾ ਕਿੱਥੇ ਆ ਕੇ ਰਹੇ ਕੰਮ ਕੀਤਾ ਮੁੜ ਕੇ ਆਪਣੇ ਘਰ ਵੀ ਨਹੀਂ ਪਹੁੰਚ
9: ਘਰ ਨਹੀਂ ਪਹੁੰਚ ਸਕੇ ਹਾਂਜੀ
8: ਚਲੋ ਉਹਨਾਂ ਦੀ ਯਾਦਾਂ ਹੈ ਤੁਹਾਡੇ ਕੋਲ
9: ਦੋ ਸਨ ਸੀ ਬਾਬਾ ਜੀ ਦੇ
8: ਅੱਛਾ
9: ਤੇ ਤਿੰਨ ਬੇਟੀਆਂ ਤੇ ਦੋ ਸਨ ਨੇ
8: ਅੱਛਾ ਜੀ
9: ਪੰਜ ਬੱਚੇ ਸੀ ਪੰਜਾਂ ਦਾ ਮਤਲਬ ਬਣਾਇਆ ਹੋਇਆ ਸਾਰੇ
8: ਹਾਂਜੀ ਫੈਮਿਲੀ ਟ੍ਰੀ ਹੈ ਤੁਹਾਡੀ
9: ਅਸੀਂ ਡੈਡੀ ਇੱਥੋਂ ਵਾਲੇ
8: ਅੱਛਾ ਜੀ
9: ਹਾਂਜੀ ਇੱਕ ਇਹਨਾਂ ਦਾ ਛੋਟਾ ਭਰਾ ਸੀ ਤੇ ਉਹ ਫਿਰ ਬਾਅਦ ਚ ਇਹਨਾਂ ਨੇ ਬੁਲਾਇਆ ਵਾ
8: ਅੱਛਾ
9: ਦੋਨੋਂ ਭਰਾ ਇੱਥੇ ਸੀ
8: ਠੀਕ ਹੈ
9: ਤੇ ਜਿਹੜੇ ਚਾਚਾ ਜੀ ਸੀ ਤੇ ਚਾਚਾ ਜੀ ਜਦੋਂ ਫਿਰ ਇੱਥੋਂ ਗਏ ਆ ਇੰਡੀਆ ਨੂੰ ਗਏ ਆ ਪਹਿਲੇ ਆ ਦੇ ਵਿੱਚ ਮਤਲਬ ਲੇਡੀਜ਼ ਨੂੰ ਨਹੀਂ ਸੀ ਬੁਲਾਉਂਦੇ ਹੁੰਦੇ
8: ਜੀ
9: ਤੇ ਬੰਦਿਆਂ ਨੇ ਆਉਣਾ ਕੰਮ ਕਰਨਾ ਇੰਡੀਆ ਵਾਪਸ ਚਲੇ ਜਾਣਾ ਫਿਰ ਮਤਲਬ ਜਦੋਂ ਚਾਚਾ ਜੀ ਇੰਡੀਆ ਗਏ ਆ ਆਉਣ ਤੋਂ ਇੱਕ ਦਿਨ ਪਹਿਲਾਂ ਇਹਨਾਂ ਦੀ ਡੈਥ ਹੋ ਗਈ
8: ਓਹ ਫਿਰ
9: ਹਾਂਜੀ ਜਦੋਂ ਡੈਥ ਹੋਈ ਤਾਂ ਫਿਰ ਮਤਲਬ ਜਿਹੜੇ ਉਹ ਚਾਚੀ ਜੀ

0: SBS South Asian.
1: Your news from here
0: and hits from home.
2: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
3: ਸਾਡੀ ਇਸ ਗੱਲ 'ਚ ਬੇਇੱਜ਼ਤੀ ਹੁੰਦੀ ਜਦੋਂ ਅਸੀਂ ਬੰਦਾ ਫੜ ਲੈਂਦੇ ਹਾਂ ਹਰ ਹਾਲਤ 'ਚ ਉਹਨੂੰ ਅਸੀਂ ਵਾਪਸ ਭੇਜਣਾ ਹੀ ਭੇਜਣਾ ਹੁੰਦਾ ਹੈ ਕਹਿੰਦੇ ਪਹਿਲਾ ਕੇਸ ਆ ਜਿਹਦੇ ਪਿੱਛੇ ਸਾਨੂੰ ਮਤਲਬ ਆਪਦੀ ਬੈਕ ਸਾਈਡ ਦੇਖਣੀ ਪਈ ਹੈ
4: ਗਲਤੀ ਮੰਨਣੀ ਪਈ ਹੈ ਆਪਣੀ ਪਈ ਹੈ ਹਾਂਜੀ ਦੇਖੋ ਜੀ ਇਹਨਾਂ ਦੀ ਹਿੰਮਤ ਹੈ ਕਿ ਕੇਸ ਲੜੇ ਤੇ ਸਰਕਾਰ ਦੇ ਖਿਲਾਫ ਕੇਸ
3: ਲੜੇ ਮਿਲੇ ਅਸੀਂ ਡੈਰੀ ਫਾਰਮ ਵੇਚਿਆ ਜ਼ਮੀਨ ਵੇਚੀ ਜ਼ਮੀਨ ਵੇਚ ਕੇ ਭਤੀਜੇ 'ਤੇ ਖਰਚਾ ਕੀਤਾ ਉਹਨੂੰ ਇੱਥੇ ਪਰ ਉਹਨੂੰ ਸੈੱਟ ਕਰਵਾਇਆ
4: ਆਪਣੇ
3: ਪੱਥਰਾਂ ਚ ਕੰਮ ਕਰਦੇ ਸੀ ਪੱਥਰ ਕਿਤੇ ਗੋਡੇ ਤੇ ਵੱਜੇ ਆ ਤੇ ਉਸ ਟਾਈਮ ਉਹ ਉਸ ਤਰ੍ਹਾਂ ਕੰਮ ਤੇ ਜਾਂਦੇ ਰਹੇ
4: ਇੱਕੋ ਲੱਤ ਨਾਲ ਫਿਰ ਕੰਮ ਕਰਦੇ
3: ਕਰਦੇ ਰਹੇ ਫਿਰ ਆਪਦੇ ਤਿੰਨੋਂ ਬੱਚੇ ਪਾਲੇ
4: ਕਮਾਲ ਹੈ
3: ਹਾਂਜੀ
4: ਬਹੁਤ
3: ਹਾਰਡ ਕੰਮ ਦੇਖਿਆ ਜਦੋਂ ਫਿਰ ਮੇਰੇ ਹਸਬੈਂਡ ਹੋਏ ਆ ਤੀਸਰੇ ਨੰਬਰ ਤੇ ਸਾਰੇ ਉਹਨੇ ਛੋਟੇ ਆਏ ਜਦੋਂ ਹੋਇਆ ਫਿਰ ਮੰਮੀ ਠੀਕ ਨਹੀਂ ਸੀ ਰਹਿੰਦੇ ਹੁੰਦੇ ਤੇ ਜਦੋਂ ਇਹਨਾਂ ਨੇ ਪਰਚੇ ਆਪਣੀ ਗੋਡੀ ਕਰਨੀ ਆਲੂਆਂ ਦੀ ਨਾਲ ਫਿਰ ਇਹਨਾਂ ਨੂੰ ਲੈ ਕੇ ਜਾਣਾ ਥੋੜੀ ਜਿਹੀ ਵਾਟ ਮੀਟਰ ਕਿਤੇ ਇਹਨਾਂ ਨੂੰ ਗਾਂਹ ਕਰ ਲੈਣਾ ਉਨੇ ਕੁ ਗੁੱਡ ਲੈਣਾ ਫਿਰ ਗਾਂਹ ਕਰ ਲੈਣਾ
4: ਅੱਛਾ
3: ਹਾਂਜੀ ਡੈਡੀ ਦੱਸਦੇ ਹੁੰਦੇ ਸੀ ਬਹਿਣਾ ਉਹਨਾਂ ਨੇ ਫਿਰ ਗੱਲਾਂ ਦੱਸਣੀਆਂ ਤਾਂ ਮੈਨੂੰ ਪਤਾ ਹੀ ਮਤਲਬ ਇਸ ਤਰ੍ਹਾਂ ਡੈਡੀ ਨੇ ਦੱਸਣਾ ਕਹਿੰਦੇ ਗੁਰਮੀਤ ਬਹੁਤ ਔਖਾ ਕਹਿੰਦੇ ਹੱਸਣਾ ਜਦੋਂ ਕੰਮ ਕਰਨਾ ਕਹਿਣਾ ਗੁਰਮੀਤ ਤੁਹਾਡੀ ਮਾਂ ਨੇ ਤਾਂ ਸਾਰੀ ਉਮਰ ਨਹੀਂ ਕੀਤਾ ਉਹ ਕਿਹੜਾ ਭੁੱਖੇ ਮਰ ਗਏ ਤੁਸੀਂ ਰਹਿਣ ਤਿਆ ਕਰੋ ਕੰਮ ਕਰਨ ਨੂੰ ਮੁੰਡੇ ਆਪੇ ਕਰਨਗੇ
4: ਅੱਛਾ
3: ਹਾਂਜੀ
4: ਉਹ ਤੁਹਾਡੀ ਹਿਮਾਇਤ ਕਰਦੇ ਸੀ ਬਲਕਿ
3: ਉਹਨਾਂ ਨੇ ਇਹੀ ਕਹਿਣਾ ਤੁਹਾਡੀ ਮਾਂ ਨੇ ਸਾਰੀ ਉਮਰ ਨਹੀਂ ਕੰਮ ਕੀਤਾ ਉਹ ਕਿਹੜਾ ਭੁੱਖੀ ਮਰ ਗਈ ਕੋਈ ਗੱਲ ਨਹੀਂ ਮੁੰਡੇ ਕਰਨ ਨਾ ਕਰਨ ਹਾਂਜੀ ਮੈਂ 84 ਦੇ ਵਿੱਚ ਆਈ ਸੀ ਇੰਡੀਆ ਤੋਂ 84 ਦੇ ਵਿੱਚ
4: ਅੱਛਾ ਅੱਛਾ ਉਹ ਮਤਲਬ ਬੜਾ ਔਖਾ ਦੌਰ ਸੀ ਪੰਜਾਬ 'ਚ
3: ਹਾਂਜੀ ਬਹੁਤ ਜ਼ਿਆਦਾ ਹਾਂਜੀ
4: ਤੇ ਤੁਹਾਡਾ ਮੇਲ ਕਿਵੇਂ ਹੋਇਆ ਪਰਿਵਾਰ ਨਾਲ
3: ਤੇ ਮੇਰੇ ਜਿਹੜੇ ਮਾਸੜ ਜੀ ਆ ਮਾਸੜ ਜੀ ਦੇ ਮਾਮਾ ਜੀ ਦਾ ਭੂਆ ਜੀ ਦਾ ਬੇਟਾ ਵਾ ਮੇਰੇ ਹਸਬੰਡ
4: ਅੱਛਾ ਮਤਲਬ ਸ਼ਰੀਕੇ ਵਿੱਚ ਹੀ ਹੈ
3: ਹਾਂ ਨਹੀਂ ਨਹੀਂ ਸਕੇ ਮਾਮੇ ਭੂਆ ਦੇ ਮੁੰਡੇ ਸੀ
4: ਓ ਹੋ ਹੋ
3: ਹਾਂਜੀ ਫਿਰ ਮੇਰੇ ਮਾਸੜ ਜੀ ਨੇ ਜਦੋਂ ਇਹ 80 ਦੇ ਵਿੱਚ ਗਏ ਆਪਦੇ ਕਜ਼ਨ ਦੇ ਵਿਆਹ ਬ੍ਰਦਰ ਦੇ ਵਿਆਹ ਤਿੰਨ ਵਿਆਹ ਹੋਏ ਸੀ ਸਾਡੀ ਫੈਮਿਲੀ 'ਚ ਇਹ ਵਿਆਹ ਨੂੰ ਗਏ ਸੀ 18-19 ਸਾਲ ਦੇ ਸੀ ਉਦੋਂ ਫਿਰ ਮਾਸੜ ਜੀ ਨੇ ਗੱਲ ਕੀਤੀ
4: ਅੱਛਾ
3: ਅਤੇ ਡੈਡੀ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਗੁਰਪਾਲ ਜਦੋਂ ਕਰਨਾ ਵਾ ਮਤਲਬ ਤੁਹਾਡੇ ਰਿਸ਼ਤੇਦਾਰੀ ਦੇ ਕਰਾਂਗੇ ਫਿਰ ਉਹ ਡੈਡੀ ਇੱਧਰ ਆ ਗਏ ਵਾਪਸ ਅਤੇ ਮਾਸੜ ਜੀ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੀ ਡੈਥ ਹੋ ਗਈ
4: ਓਹੋ
3: ਫਿਰ ਜਦੋਂ ਇਹਨਾਂ ਨੇ ਜਾਣਾ ਮੇਰੇ ਆਏ ਹੋਏ ਸੀ ਚਾਚੀ ਜੀ ਆਪਣੇ ਪਤੀ ਸੀ ਮੇਰੇ ਜੋ ਇੱਥੋਂ ਜਾਣਾ ਸੀ ਉਹ ਫਿਰ ਡੈਡੀ ਨੇ ਕਿਹਾ ਕਹਿੰਦੇ ਪਹਿਲਾਂ ਤੂੰ ਜਗਰਾਮ ਵਾਲਿਆਂ ਦੀ ਕੁੜੀ ਦੇਖਣੀ ਆ ਉਹ ਦੇਖ ਕੇ ਤਾਂ ਪਹਿਲ ਉਹਨਾਂ ਦੀ ਆ ਅਤੇ ਉਹ ਫਿਰ ਆਪਣੇ ਚਾਚੇ ਜੀ ਧਾਂਦਰੇ ਤੋਂ ਸੀ ਉਹਨਾਂ ਦੇ ਜਿਹੜੇ ਬ੍ਰਦਰ ਸੀ ਉਹ ਵੀ ਸਾਡੀ ਫੈਮਿਲੀ ਨੂੰ ਜਾਣਦੇ ਸੀ ਡੈਡੀ ਉਹਨਾਂ ਨੂੰ ਤਾਂ ਉਹ ਜਦੋਂ ਗਏ ਫਿਰ ਰਾਤ ਰਹੇ ਉੱਥੇ ਸਾਡੇ ਸਾਨੂੰ ਤਾਂ ਪਤਾ ਨਹੀਂ ਸੀ ਹੈਗਾ ਕਿ ਇੱਦਾਂ ਕਰਕੇ ਆਏ ਆ ਮਾਸੀ ਜੀ ਨੂੰ ਨਾਲ ਲੈ ਕੇ ਰਾਤ ਰਹਿ ਕੇ ਸਵੇਰ ਨੂੰ ਉਹਨਾਂ ਨੇ ਫਿਰ ਜਦੋਂ ਮੈਂ ਕਾਲਜ ਜਾਣ ਲੱਗੀ ਪਿਆਰ ਦਿੱਤਾ
4: ਅੱਛਾ
3: ਕਹਿੰਦੇ ਕੁੜੀ ਸਾਡੀ ਹੋ ਗਈ
4: ਅੱਛਾ
3: ਹਾਂਜੀ 8ਵੀਂ ਵਿੱਚ ਪੜ੍ਹਦੀ ਜਦੋਂ ਮਾਸੜ ਜੀ ਨੇ ਗੱਲ ਕਰਤੀ
4: 8ਵੀਂ ਵਿੱਚ
3: ਹਾਂਜੀ 8ਵੀਂ 'ਚ ਪੜ੍ਹਦੀ ਸੀ ਉਸ ਟਾਈਮ ਜਦੋਂ ਮਾਸੜ ਜੀ ਨੇ ਰਸਤੇ 'ਤੇ ਗੱਲ ਕੀਤੀ
4: ਹਾਂਜੀ
3: ਹਾਂਜੀ ਅਤੇ ਫਿਰ 10ਵੀਂ ਕੀਤੀਆਂ ਸੀ 2 ਸਾਲ ਬਾਅਦ ਵਿਆਹ ਹੋ ਗਏ
4: ਤੋਂ ਪਰ ਮਤਲਬ ਚੋਣ ਕੀਤੀ ਤੁਹਾਡੇ ਫਾਦਰ ਇਨ ਲਾਅ ਸਾਹਿਬ ਹੈ ਨਾ ਤੇ ਤੁਸੀਂ ਆਪਣੇ ਵੁੱਡ ਬੀ ਹਸਬੈਂਡ ਨੂੰ ਨਾ ਦੇਖਿਆ ਸੀ ਨਾ ਤਸਵੀਰ ਦੇਖੀ ਕੁਝ ਨਹੀਂ ਸੀ ਪਤਾ
3: ਨਾ ਨਾ ਕੁਝ ਨਹੀਂ ਸੀ ਪਤਾ ਯੂ ਵਿਦ ਐਸਪੀਐਸ ਰੇਡੀਓ
5: ਸੋ ਇਹ ਕਮਾਲ ਦੀ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ ਆਸ ਕਰਦੇ ਹਾਂ ਕਿ ਪਸੰਦ ਆ ਰਹੀ ਹੋਵੇਗੀ ਨਾਲ ਦੀ ਨਾਲ ਮੈਂ ਸਵਾਲ ਪੁੱਛਿਆ ਸੀ ਕਿ ਫਿਲਮ ਚੜ੍ਹਦੀ ਕਲਾ ਦੇ ਲੀਡ ਐਕਟਰਸ ਦੇ ਨਾਮ ਵੀ ਜ਼ਰੂਰ ਜ਼ਰੂਰ ਦੱਸ ਕੇ ਜਾਇਓ ਔਰ ਆਪਣੀ ਈਮੇਲ ਆਈ ਡੀ ਦੇ ਨਾਲ ਭੇਜ ਦਿਓ 0439-7967 'ਤੇ ਇੱਧਰ ਸੁਰਿੰਦਰ ਜੀ ਦਾ ਮੈਸੇਜ ਆ ਚੁੱਕਾ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ ਔਰ ਇਹ ਆਂਸਰ ਸਾਨੂੰ ਭੇਜਦੇ ਨੇ ਬਹੁਤ ਬਹੁਤ ਸ਼ੁਕਰੀਆ ਔਰ ਇੱਧਰ ਪ੍ਰੀਤ ਰਮਨ ਜੀ ਵੀ ਆਂਸਰ ਭੇਜਦੇ ਨੇ ਸਾਨੂੰ ਔਰ ਕਹਿ ਰਹੇ ਨੇ ਥੈਂਕ ਯੂ ਫੋਰ ਦਾ ਟਿਕਟਸ ਵਾਹ ਜੀ ਵਾਹ ਇਹਨਾਂ ਨੂੰ ਬਹੁਤ ਕੋਨਫੀਡੈਂਸ ਹੈ ਕਿ ਹਾਂ ਸਹੀ ਜਵਾਬ ਦਿੱਤੇ ਨੇ ਔਰ ਕਹਿ ਰਹੇ ਨੇ ਥੈਂਕ ਯੂ ਫੋਰ ਦਾ ਟਿਕਟਸ ਟਿਕਟਸ ਅਜੇ ਆਉਣਗੀਆਂ ਜੀ ਅਗਰ ਤੁਸੀਂ ਸਹੀ ਜਵਾਬ ਦਿੱਤੇ ਨੇ ਅੰਮ੍ਰਿਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ ਕੀ ਹਾਲ ਚਾਲ ਨੇ ਮੈਂ ਬਹੁਤ ਵਧੀਆ ਜੀ ਤੁਹਾਡੇ ਕੀ ਹਾਲ ਚਾਲ ਨੇ ਹਰਮਨਪ੍ਰੀਤ ਸਿੰਘ ਜੀ ਸਿਡਨੀ ਤੋਂ ਸ਼ੋਅ ਸੁਣ ਰਹੇ ਨੇ ਕਹਿ ਰਹੇ ਨੇ ਬਹੁਤ ਵਧੀਆ ਸ਼ੋਅ ਚੱਲ ਰਿਹਾ ਬਾਈ ਜੀ ਅਤੇ ਵੀ ਆਂਸਰ ਭੇਜਦੇ ਨੇ ਸਾਨੂੰ ਲੀਡ ਐਕਟਰਸ ਦੇ ਨਾਮ ਲਿਖ ਕੇ ਔਰ ਕਹਿ ਰਹੇ ਨੇ ਨਾਲ ਦੀ ਨਾਲ ਅੱਜ ਹਿੰਮਤ ਸੰਧੂ ਦਾ ਗਾਣਾ ਵੀ ਚਲਾ ਦਿਓ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਕਿਉਂਕਿ ਆਲਰੇਡੀ ਸਾਡਾ ਅਗਲਾ ਗਾਣਾ ਜੋ ਹੈ ਉਹ ਸੈੱਟ ਹੋ ਚੁੱਕਿਆ ਜੀ ਪਰ ਥੈਂਕ ਯੂ ਤੁਸੀਂ ਮੈਸੇਜ ਕੀਤਾ ਹੈ ਸੁਖਵਿੰਦਰ ਜੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਜੀ ਇੱਧਰ ਇੱਕ ਹੋਰ